0: ਨੂੰ ਕੁੱਟਦਾ ਕੁੱਟਦਾ ਜਿੱਥਾ ਜਾਵੇ ਸਾਨੂੰ ਤੁਹਾਨੂੰ ਆਗਾਹੀ ਨਾਲ ਪ੍ਰਾਪਤ ਹੋ ਸਕਦਾ। ਇਸੇ ਵਨ ਬਣੇ ਜੰਤੂ ਵਾਤਾਵਰਣ ਦਾ ਮਾਨਵ ਜੀਵਨ ਮਾ ਗੰਭੀਰ ਅਸਰ ਪਾਉਂਦਾ ਸਾ। ਇਸ ਕਾਰਨ ਸੁਖਾ ਚਿੱਤ ਵਾ ਜੰਗਲ ਆਸ ਪਾਸ ਪਾਗੋ ਨਾ ਬਣ ਹੋਸ ਧੂਮਪਾਨ ਦਾ ਅਵਸ਼ੇਸ਼ ਸੁਰੱਖਿਅਤ ਰੂਪਾਂ ਵਿਵਸਥਾਪਨ ਕਰ ਹੋਸ ਪ੍ਰਕਤੀ ਧੂਮੋ ਵਾ ਆਗੋ ਦੇਖੀ ਮਾ ਤੁਰੰਤ ਸੰਬੰਧਿਤ ਨਿਕਾਯ ਵਾ ਸਮੁਦਾਇ ਲਈ ਜਾਣਕਾਰੀ ਦੇ ਹੋਸ
1: ਖੁਸ਼ਿਆ